0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: Zeus, yeah, back to rock.

0: ਦੂਰ ਹੋਵੇਗੀ। ਸੁਲੇਮਾਨ ਸਾਹਿਬ, ਇਹ ਗੱਲ ਸਾਡੇ ਇੱਕ ਭਰਾ ਮੁਨੀਰ ਚੀਮਾ ਨੂੰ ਪੁੱਛੀ ਹੈ।
1: ਮੇਰੇ ਭਾਈ, ਤੁਸੀਂ ਮੇਰੀ ਗੱਲ ਜ਼ਰੂਰ ਸੁਣੀ ਹੋਵੇਗੀ ਜਿਹੜੀ ਮੈਂ ਹੁਣੇ ਸਹਿਮਾ ਹੋਰਾਂ ਨਾਲ ਕੀਤੀ ਹੈ ਕਿ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਨਾਲ ਕਮਜ਼ੋਰੀ ਹੋ ਸਕਦੀ ਹੈ, ਪਰ ਬਲੱਡ ਪ੍ਰੈਸ਼ਰ ਕਾਬੂ ਰੱਖਣਾ ਵੀ ਤਾਂ ਜ਼ਰੂਰੀ ਹੈ।
0: ਬਿਲਕੁਲ,
1: ਇਸ ਲਈ ਉਹ ਦਵਾਈ ਤਾਂ ਖਾਣੀ ਪਵੇਗੀ, ਬਾਕੀ ਰਹਿ ਗਈ ਕਮਜ਼ੋਰੀ ਅਤੇ ਇਹ ਕੋਈ ਫਿਕਰ ਵਾਲੀ ਗੱਲ ਨਹੀਂ, ਕਿਉਂਕਿ ਸੋਹਣੇ ਰੱਬ ਨੇ ਸਾਨੂੰ ਇਹੋ ਜਿਹੀਆਂ ਜੜੀ ਬੂਟੀਆਂ ਦਿੱਤੀਆਂ ਨੇ ਜਿਹਦੇ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਸਬੱਬ ਜਿਹੜੀ ਕਮਜ਼ੋਰੀ ਹੁੰਦੀ ਹੈ ਉਹਨੂੰ ਦੂਰ ਕੀਤਾ ਜਾ ਸਕਦਾ ਹੈ। ਮੇਰੇ ਭਾਈ, ਤੁਸੀਂ ਦਿਲ ਛੋਟਾ ਨਾ ਕਰੋ ਅਤੇ ਕਿਸੇ ਦਿਨ ਮੇਰੇ ਕੋਲ ਦਵਾਖਾਨੇ 'ਤੇ ਆਓ, ਮੈਂ ਇਸ ਕਮਜ਼ੋਰੀ ਦਾ ਪੂਰਾ ਇਲਾਜ ਤੁਹਾਨੂੰ ਦੱਸਾਂਗਾ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਹਿਸਾਬੀ ਕਮਜ਼ੋਰੀ ਦੂਰ ਹੋ ਜਾਵੇਗੀ
0: ਅਤੇ
1: ਤੁਸੀਂ ਖੁਸ਼ੀ ਵੀ ਮਹਿਸੂਸ ਕਰੋਗੇ।
0: ਜੀ ਮੁਨੀਰ ਭਾਈ, ਹੁਣ ਤੁਸੀਂ ਬਲੱਡ ਪ੍ਰੈਸ਼ਰ ਦੀ ਦਵਾਈ ਖਾਣ ਤੋਂ ਬਾਅਦ ਵੀ ਕਮਜ਼ੋਰੀ ਦਾ ਸ਼ਿਕਾਰ ਨਹੀਂ ਹੋਵੋਗੇ, ਕਿਉਂਕਿ ਪ੍ਰੋਫੈਸਰ ਸੁਲੇਮਾਨ ਹੋਰਾਂ ਕੋਲ ਇਹਦਾ ਪੱਕਾ ਇਲਾਜ ਹੈ। ਇਸ ਲਈ ਤੇ ਸਾਰੇ ਲੋਕੀ ਇਹਨਾਂ ਨੂੰ ਸਿਆਣਾ ਤਬੀਬ ਕਹਿੰਦੇ ਨੇ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ ਜਿਹੜੀ ਰਾਏ ਬਸ਼ੀਰ ਹੋਰਾਂ ਲਿਖੀ ਹੈ।
1: ਜੀ ਜੀ,
0: ਰਾਏ ਸਾਹਿਬ ਫਰਮਾਉਂਦੇ ਨੇ ਕਿ ਮੇਰੀਆਂ ਪਿੰਨੀਆਂ ਪੀੜ ਕਰਦੀਆਂ ਨੇ।
1: ਅੱਛਾ।
0: ਕੰਮ ਕਾਰ ਤੋਂ ਥਕੇੜਾ ਬਹੁਤ ਹੋ ਜਾਂਦਾ, ਭੁੱਖ ਬਹੁਤ ਲੱਗਦੀ ਹੈ, ਪਰ ਜਿਸਮ ਦੀ ਕਮਜ਼ੋਰੀ ਨਹੀਂ ਜਾਂਦੀ। ਮੈਂ ਤਾਕਤ ਦੀ ਦਵਾਈ ਵੀ ਖਾਧੀ ਸੀ ਪਰ ਪਿੰਨੀਆਂ ਦੀ ਪੀੜ ਨਹੀਂ ਗਈ, ਮੈਨੂੰ ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਮੈਂ ਕੀ ਕਰਾਂ?
1: ਬਸ਼ੀਰ ਭਾਈ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹ ਫਿਕਰ ਵਾਲੀ ਹੈ, ਕਿਉਂਕਿ ਇਹੋ ਜਿਹੀ ਹਾਲਤ ਸ਼ੂਗਰ ਨਾਲ ਹੁੰਦੀ ਹੈ। ਮੇਰੇ ਭਾਈ, ਮੈਂ ਤੁਹਾਨੂੰ ਮਸ਼ਵਰਾ ਦੇਣਾ ਕਿ ਤੁਸੀਂ ਫੌਰੀ ਤੌਰ 'ਤੇ ਆਪਣੀ ਸ਼ੂਗਰ ਚੈੱਕ ਕਰਵਾਓ ਅਤੇ ਉਹਦੀ ਰਿਪੋਰਟ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਫਿਰ ਹੀ ਮੈਂ ਤੁਹਾਨੂੰ ਕੋਈ ਮਸ਼ਵਰਾ ਦਿਆਂਗਾ ਕਿ ਤੁਹਾਡਾ ਕੀ ਇਲਾਜ ਹੋਣਾ ਚਾਹੀਦਾ ਹੈ। ਵੈਸੇ ਬਸ਼ੀਰ ਭਾਈ, ਰੱਬ ਨਾ ਕਰੇ ਜੇ ਤੁਹਾਨੂੰ ਸ਼ੂਗਰ ਵੀ ਹੋਈ ਤਾਂ ਘਬਰਾਉਣ ਵਾਲੀ ਕੋਈ ਗੱਲ ਨਹੀਂ, ਕਿਉਂਕਿ ਜੇ ਫੌਰਨ ਹੀ ਇਹਦਾ ਇਲਾਜ ਸ਼ੁਰੂ ਹੋ ਜਾਵੇ ਤਾਂ ਸ਼ੂਗਰ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਰੱਬ ਤੁਹਾਡੇ 'ਤੇ ਵੀ ਕਰਮ ਕਰੇਗਾ ਅਤੇ ਤੁਹਾਨੂੰ ਆਰਾਮ ਦੇਵੇਗਾ।
0: ਬਿਲਕੁਲ ਸਹੀ, ਰੱਬ ਚੰਗੀਆਂ ਕਰੇਗਾ। ਸੁਲੇਮਾਨ ਸਾਹਿਬ, ਇਹ ਹੈਪੇਟਾਈਟਿਸ ਦੀ ਬਿਮਾਰੀ ਬਹੁਤ ਹੀ ਵੱਧਦੀ ਜਾ ਰਹੀ ਹੈ
1: ਜੀ,
0: ਤੇ ਇਸ ਬਾਰੇ ਈਮੇਲਸ ਵੀ ਮਿਲੀਆਂ ਨੇ। ਤੁਸੀਂ ਇਹ ਦੱਸੋ ਕਿ ਬਿਮਾਰੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ?
1: ਸਹਿਮਾ ਜੀ, ਹੈਪੇਟਾਈਟਿਸ ਇਹ ਜਿਹੜੀ ਨਾ ਬੜੀ ਖਤਰਨਾਕ ਬਿਮਾਰੀ ਹੈ।
0: ਅੱਛਾ ਅੱਛਾ,
1: ਤੇ ਇਹਦੇ ਤੋਂ ਬਚਣ ਲਈ ਸਾਨੂੰ ਸਫਾਈ ਸੁਥਰਾਈ ਦਾ ਖਾਸ ਖਿਆਲ ਰੱਖਣਾ ਚਾਹੀਦਾ।
0: ਸਹੀ,
1: ਮਸਲ ਅਸੀਂ ਨਾਈ ਦੀ ਦੁਕਾਨ ਤੇ ਜਾਂਦੇ ਹਾਂ ਤੇ ਉਹਦੇ ਔਜ਼ਾਰ ਜਿਹੜੇ ਨੇ ਬਿਲਕੁਲ ਸਾਫ਼ ਹੋਣੇ ਚਾਹੀਦੇ ਨੇ, ਦੰਦਾਂ ਦੇ ਡਾਕਟਰ ਕੋਲ ਜਾਂਦੇ ਤੇ ਉਹਦੇ ਔਜ਼ਾਰ ਵੀ ਬਿਲਕੁਲ ਸਾਫ਼ ਤੇ ਸੁਥਰਾਈ ਯਾਨੀ ਕਿ ਉੱਥੇ ਹੋਣੀ ਚਾਹੀਦੀ ਹੈ। ਔਰ ਦੂਸਰੀ ਗੱਲ ਹੈ ਕਿ ਅਗਰ ਕਿਸੇ ਮਰੀਜ਼ ਦਾ ਜਾਂ ਕਿਸੇ ਬੰਦੇ ਦਾ ਅਸੀਂ ਖੂਨ ਲੈਂਦੇ ਹਾਂ ਤਾਂ ਉਹ ਦੇਖਣਾ ਚਾਹੀਦਾ ਕਿ ਕਿਸੇ ਇਹ ਮਰੀਜ਼ ਹੈਪੇਟਾਈਟਿਸ ਦਾ ਮਰੀਜ਼ ਤਾਂ ਨਹੀਂ। ਇਸ ਤੋਂ ਇਲਾਵਾ ਤੁਸੀਂ ਰੋਹ ਵਾਲੀਆਂ ਦੁਕਾਨਾਂ ਦੇਖਦੇ ਹੋ, ਵੇਲਣਾ ਜਿਹੜਾ ਹੁੰਦਾ ਉਹ ਲੱਗਿਆ ਹੁੰਦਾ ਅਤੇ ਉੱਥੇ ਜਿਹੜਾ ਨਾ ਇੱਕ ਉਹਨਾਂ ਨੇ ਡੋਰ ਰੱਖਿਆ ਹੁੰਦਾ, ਉਹਦੇ 'ਚ ਪਾਣੀ ਪਾਇਆ ਹੁੰਦਾ ਅਤੇ ਉਹਦੇ ਤੋਂ ਸਾਰੇ ਜਿਹੜਾ ਨਾ ਧੋ ਧੋ ਕੇ ਯਾਨੀ ਕਿ ਖੰਗਾਲ ਕੇ ਜਿਹੜਾ ਨਾ ਉਹ ਗਲਾਸ 'ਤੇ ਤੰਦਰੁਸਤ ਆਦਮੀ ਨੂੰ ਵੀ ਪਿਆਈ ਜਾਂਦੇ ਨੇ ਅਤੇ ਦੂਸਰੇ ਨੇ ਆਦਮੀ ਜਿਹੜਾ ਹੁੰਦਾ ਬਿਮਾਰ ਉਹਨੇ ਵੀ ਪਿਆਈ ਜਾਂਦੇ ਨੇ ਅਤੇ ਉਹ ਬਿਮਾਰ ਆਦਮੀ ਜਿਹੜਾ ਹੁੰਦਾ ਜਿਹੜਾ ਹੈਪੇਟਾਈਟਿਸ ਹੈ ਇਹ ਇੱਕ ਵਾਇਰਸ ਹੈ, ਇਹ ਇਹਦਾ ਨਾਂ ਜੇ ਹੈਪੇਟੂ ਟ੍ਰਾਪਿਕ। ਇਹ ਬੜੀ ਆਸਾਨੀ ਨਾਲ ਜਿਹੜਾ ਨਾ ਇਹ ਟ੍ਰਾਂਸਫਰੇਬਲ ਬਿਮਾਰੀ ਹੈ, ਬੜੀ ਆਸਾਨੀ ਨਾਲ ਇੱਕ ਬਿਮਾਰ ਆਦਮੀ ਤੋਂ ਤੰਦਰੁਸਤ ਆਦਮੀ ਨੂੰ ਲੱਗ ਜਾਂਦੀ ਹੈ। ਅਤੇ ਯਕੀਨ ਕਰੋ, ਮੈਂ ਤਾਂ ਕਹਾਂਗਾ ਕਿ ਉਹ ਵੇਲਣਾ ਨਹੀਂ, ਉਹ ਤਾਂ ਮਸ਼ੀਨ ਹੈ ਇਹ ਬਿਮਾਰੀ ਦੀ ਜਿਹੜੀ ਇੱਕ ਆਦਮੀ ਤੋਂ ਦੂਸਰੇ ਆਦਮੀ ਨੂੰ ਟ੍ਰਾਂਸਫਰ ਹੁੰਦੀ ਰਹਿੰਦੀ ਹੈ ਅਤੇ ਇਹ ਬੜਾ ਖਾਸ ਖਿਆਲ ਰੱਖਣਾ ਚਾਹੀਦਾ ਇਹਨਾਂ ਨੂੰ।
0: ਸੁਲੇਮਾਨ ਸਾਹਿਬ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਮੁਸੀਬਤ ਇਹ ਵੇ ਕਿ ਲੋਕੀ ਨਾ ਗੱਲਾਂ ਦਾ ਖਿਆਲ ਹੀ ਨਹੀਂ ਕਰਦੇ। ਬਹਰਹਾਲ, ਰੱਬ ਸਾਰਿਆਂ ਨੂੰ ਇਸ ਭੈੜੀ ਬਿਮਾਰੀ ਤੋਂ ਬਚਾਏ।
1: ਆਮੀਨ।
0: ਸੋਹਣੇ ਭੈਣ ਭਰਾਓ, ਸਾਡੇ ਮੁਲਕ ਦੇ ਮਸ਼ਹੂਰ ਤਬੀਬ ਸੁਲੇਮਾਨ ਸਾਹਿਬ ਤੁਹਾਨੂੰ ਸਿਹਤ ਤੇ ਤੰਦਰੁਸਤੀ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸ ਰਹੇ ਨੇ। ਤੁਹਾਡੀ ਬਾਕੀ ਈਮੇਲਸ ਤੇ SMS ਕੁਝ ਦੇਰ ਬਾਅਦ ਪੜਾਂਗੀ, ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰਸ ਤਾਂ ਕਿ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਆਪ ਵੀ ਮੁਲਾਕਾਤ ਕਰ ਸਕੋ ਤੇ ਇਲਾਜ ਬਾਰੇ ਮਸ਼ਵਰਾ ਵੀ ਕਰ ਸਕੋ। ਤੇ ਲਓ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160 ਯਾਨੀ 042-377-27160, ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ, ਕਿਉਂਕਿ ਤੁਹਾਡੇ ਕੋਲ ਆ ਗਿਆ ਹੈ ਇਹੋ ਜਿਹੇ ਤਬੀਬ ਦਾ ਪਤਾ ਜਿਹੜਾ ਹਕਮਤ ਦਾ ਮਾਹਿਰ ਤੇ ਕਾਮਯਾਬ ਇਲਾਜ ਲਈ ਬਹੁਤ ਹੀ ਮਸ਼ਹੂਰ ਹੈ, ਯਾਨੀ ਪ੍ਰੋਫੈਸਰ ਸੁਲੇਮਾਨ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਤਹਿਮੂਰ ਹੋਰਾਂ ਦੀ ਹੈ।
1: ਜੀ ਜੀ
0: ਸੁਲੇਮਾਨ ਸਾਹਿਬ, ਈਮੇਲ ਵਿੱਚ ਇੱਕ ਰਿਪੋਰਟ ਵੀ ਹੈ ਜਿਹੜੀ ਤੁਸੀਂ ਵੇਖ ਚੁੱਕੇ ਹੋ।
1: ਹਾਂ ਹਾਂ, ਮੈਂ ਦੇਖੀ ਹੈ।
0: ਸੁਲੇਮਾਨ ਜੀ, ਇਹ ਭਾਈ ਬਹੁਤ ਦੁਖੀ ਨੇ। ਈਮੇਲ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ ICSI ਵੀ ਕਰਵਾਇਆ ਤੇ ਬਹੁਤ ਪੈਸੇ ਖਰਚ ਕੀਤੇ ਨੇ, ਪਰ ਇਹਨਾਂ ਨਾਲ ਮੈਨੂੰ

0: सिफर 4 2 3 7 7 2 7 1 6 0 मोबाइल नंबर है 0300-414-2608 यानी 0300-414-2608 ते साडा ईमेल एड्रेस है suleiman.dawakhana@lhr.gmail.com
1: जी भैन भ्राओ तुहाडी उडीक मुक गई ते वारी आ गई अगली ईमेल दी सुलेमान साहब ईमेल हाजी बशीर होर लिखी है जिन्हां नूं जोड़ां दी तकलीफ है ते लिखदे ने कि जोड़ां विच बहुत ही पीड़ हुंदी है जिहदी वजह नाल नमाज भी नहीं पढ़ सकदा बह के उठना भी जिहड़ा ना बड़ा मुश्किल है पौड़ियां नहीं चढ़ सकदा ते पैदल टुरना मुश्किल हो गया दर्द वास्ते गोलियां खाना पर जिस दिहाड़ी गोली ना खावां बहुत ही पीड़ हुंदी है मेहरबानी करके मेरा इलाज कर दिओ
2: मेरे मोहतरम हाजी साहब मेरी एक गल हमेशा याद रखना कि वक्ती आराम लई जिहड़ी गोलियां तुसीं लैंदे हो उहदे नाल पीड़ ते थोड़ी देर लई मुक जांदी है पर उहदा पुट्ठा असर भी हो जांदा है मेरा मतलब इह वे कि इहो जिहियां दवाईआं नाल मेदे दा असर भी हो सकदा है इस लई तुसीं इह गोलियां ज़्यादा इस्तेमाल ना करो ते मोहतरम हाजी साहब जोड़ां दे दर्द विच वड्डा गोश्त गोभी माश दी दाल अरवी ते बहुतियां ठंडियां छेवां नहीं इस्तेमाल करनियां चाहीदियां ते तुसीं इहनां छेवां तों खास तौर ते परहेज़ करो ते जोड़ां ते मिठे तेल दी मालिश जरूर करिया करो हाजी साहब इलाज बारे ये अर्ज़ है कि तुसीं किसे दिन मेरे को दवाखाने ते आ जाओ मैं तुहाडी हालत आप वेखना चाहुंदा वां उस तों बाद ही मैं तुहाडे लई कोई दवाई लिखांगा हाजी साहब अल्लाह की मेहरबानी नाल जोड़ां दा दर्द पूरी तरह ठीक हो जाएगा बस तरह टिक्के इलाज कराना पैंदा है जे तुसीं पूरी तरह इलाज करवा लोगे ते रब दी मेहरबानी नाल इंशाल्लाह तुहाडी तकलीफ बिल्कुल ठीक हो जाएगी ਤੁਸੀਂ ਆਪਣੇ ਕੰਮ ਕਾਰ ਵੀ ਖੁਦ ਕਰੋਗੇ
1: ਸੁਲੇਮਾਨ ਸਾਹਿਬ ਇਹ ਬਿਮਾਰੀ ਯੂਰਿਕ ਐਸਿਡ ਦੀ ਵਜ੍ਹਾ ਨਾਲ ਨਹੀਂ ਹੁੰਦੀ ਭਲਾ
2: ਹਾਂਜੀ ਹਾਂਜੀ ਬਿਲਕੁਲ ਯੂਰਿਕ ਐਸਿਡ ਨਾਲ ਵੀ ਹੋ ਸਕਦੀ ਹੈ ਜੀ ਉਹਦੀ ਜ਼ਿਆਦਾ ਨਾਲ ਅਤੇ ਇਸੇ ਪਾਸੇ ਮੈਂ ਦੱਸਿਆ ਨਾ ਕਿ ਵੱਡਾ ਗੋਸ਼ਤ ਅਰਵੀ ਇਹ ਜਿਹੜੀ ਦਾਲ ਮਾਸ਼ ਇਹ ਨਹੀਂ ਖਾਣੀ ਚਾਹੀਦੀ ਇਸ ਤੋਂ ਇਲਾਵਾ ਕੁਛ ਐਸੀਆਂ ਬਿਮਾਰੀਆਂ ਵੀ ਨੇ ਮਸਲ ਗਨੋਰੀਆ ਸਿਫਿਲਿਸ ਇਹਨਾਂ ਦੇ ਜ਼ਹਿਰੀਲੇ ਅਸਰਾਂ ਤੋਂ ਵੀ ਇਹ ਬਿਮਾਰੀ ਹੋ ਜਾਂਦੀ ਹੈ
1: ਜੀ ਹਾਜੀ ਸਾਹਿਬ ਹੁਣ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ ਤਾਂ ਕਿ ਤੁਹਾਡੀ ਬਿਮਾਰੀ ਜਿਹੜੀ ਵਕਤੀ ਤੌਰ 'ਤੇ ਨਹੀਂ ਬਲਕਿ ਪੂਰੀ ਤਰ੍ਹਾਂ ਠੀਕ ਹੋ ਜਾਵੇ ਸੁਲੇਮਾਨ ਸਾਹਿਬ ਅਗਲੀ ਈਮੇਲ ਨਾਸਿਰ ਚੁਖਤਾਈ ਹੋਰਾਂ ਦੀ ਹੈ ਇਹਨਾਂ ਦੀ ਉਮਰ 45 ਸਾਲ ਹੈ
2: ਅੱਛਾ
1: ਇਹ ਲਿਖਦੇ ਨੇ ਕਿ ਰੱਬ ਦੀ ਮਿਹਰਬਾਨੀ ਨਾਲ ਹੋਰ ਕੋਈ ਮਸਲਾ ਨਹੀਂ ਸਿਹਤ ਬਹੁਤ ਚੰਗੀ ਹੈ ਬਸ ਕੁਝ ਕਮਜ਼ੋਰੀ ਜਿਹੀ ਹੋ ਗਈ ਹੈ
2: ਅੱਛਾ
1: ਮੈਂ 1-2 ਗੋਲੀਆਂ ਖਾਧੀਆਂ ਸਨ ਜਿਹਦੇ ਨਾਲ ਬਹੁਤ ਫਾਇਦਾ ਹੋਇਆ ਪਰ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਇਹੋ ਜਿਹੀਆਂ ਗੋਲੀਆਂ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਤਕਲੀਫ ਹੋ ਜਾਂਦੀ ਹੈ
2: ਜੀ
1: ਸੁਲੇਮਾਨ ਸਾਹਿਬ ਜੇ ਤੁਸੀਂ ਮੈਨੂੰ ਇਸ ਕਮਜ਼ੋਰੀ ਤੋਂ ਛੁਟਕਾਰਾ ਦਿਵਾ ਦਿਓ ਤਾਂ ਬਹੁਤ ਦੁਆਵਾਂ ਦੇਵਾਂਗਾ
2: ਨਾਸਰ ਭਾਈ ਇਹ ਗੱਲ ਬਿਲਕੁਲ ਠੀਕ ਹੈ ਕਿ ਇਹੋ ਜਿਹੀਆਂ ਗੋਲੀਆਂ ਕੈਪਸੂਲ ਅਤੇ ਦੂਜੀਆਂ ਚੀਜ਼ਾਂ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਖਾਰਿਸ਼ ਫੋੜੇ ਫਿੰਸੀ ਅਤੇ ਦਿਲ ਦੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ ਇਸ ਲਈ ਇਹੋ ਜਿਹੀ ਦਵਾਈ ਕਦੀ ਵੀ ਨਹੀਂ ਖਾਣੀ ਚਾਹੀਦੀ ਮੇਰੇ ਭਾਈ ਜਦੋਂ ਇਹ ਕਮਜ਼ੋਰੀ ਕੁਦਰਤੀ ਦਵਾਈਆਂ ਨਾਲ ਯਾਨੀ ਕਿ ਜੜੀ ਬੂਟੀਆਂ ਨਾਲ ਠੀਕ ਹੋ ਸਕਦੀ ਹੈ ਅਤੇ ਦੂਜੀਆਂ ਛੇਵਾਂ ਖਾਣ ਦੀ ਕੀ ਜ਼ਰੂਰਤ ਹੈ ਭਾਈ ਜੀ ਇਹੋ ਜਿਹੀ ਦਵਾਈ ਵਰਤੋ ਜਿਹੜੀ ਤਾਕਤ ਵੀ ਦੇਵੇ ਅਤੇ ਦੂਜੀ ਖਰਾਬੀ ਵੀ ਨਾ ਹੋਵੇ ਭਾਈ ਜੀ ਤੁਸੀਂ ਕਿਸੇ ਵੀ ਦਿਨ ਮੇਰੇ ਕੋਲ ਦਵਾਖਾਨੇ 'ਤੇ ਤਸ਼ਰੀਫ ਲਿਆਓ ਮੈਂ ਤੁਹਾਨੂੰ ਇਸ ਬਾਰੇ ਹੋਰ ਵੀ ਗੱਲਾਂ ਦੱਸਾਂਗਾ ਅਤੇ ਕੋਈ ਚੰਗੀ ਜਿਹੀ ਦਵਾਈ ਤੁਹਾਡੇ ਵਾਸਤੇ ਲਿਖ ਦਿਆਂਗਾ ਜਿਹਦੇ ਨਾਲ ਵਕਤੀ ਤਾਕਤ ਨਹੀਂ ਬਲਕਿ ਹਮੇਸ਼ਾ ਲਈ ਤਾਕਤ ਤੁਹਾਡੇ ਕੋਲ ਆ ਜਾਵੇਗੀ ਕਿ ਤੁਸੀਂ ਬੜੇ ਮਜ਼ੇ ਨਾਲ ਜ਼ਿੰਦਗੀ ਗੁਜ਼ਾਰ ਸਕੋਗੇ ਅਤੇ ਕੋਈ ਨੁਕਸਾਨ ਵੀ ਨਹੀਂ ਹੋਵੇਗਾ
1: ਜੀ ਨਾਸਰ ਭਾਈ ਹੁਣ ਤਾਂ ਤੁਹਾਡਾ ਮਸਲਾ ਹੱਲ ਹੋ ਗਿਆ ਹੁਣ ਤਾਂ ਤੁਹਾਨੂੰ ਕਿਸੇ ਦੂਜੀ ਦਵਾਈ ਦੀ ਜ਼ਰੂਰਤ ਹੀ ਨਹੀਂ ਰਹੇਗੀ ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਇੱਕ ਵਾਰੀ ਮਿਲ ਲਓ ਇਨਸ਼ਾਅੱਲਾ ਤੁਹਾਡੀ ਮੁਸ਼ਕਿਲ ਮੁੱਕ ਜਾਵੇਗੀ ਸੁਲੇਮਾਨ ਸਾਹਿਬ ਹੁਣ ਪੇਸ਼ ਕਰਨੀ ਹੈ ਈਮੇਲ ਜਿਹੜੀ ਅਰਸਲਾਨ ਮੁਬੀਨ ਹੋਣਾ ਲਿਖੀ ਹੈ
2: ਜੀ ਜੀ ਜ਼ਰੂਰ
1: ਸੁਲੇਮਾਨ ਸਾਹਿਬ ਵੀ ਲਿਖਦੇ ਨੇ ਕਿ ਮੇਰੇ ਵਿਆਹ ਨੂੰ 3 ਵਰੇ ਹੋ ਗਏ ਨੇ
2: ਅੱਛਾ
1: ਪਰ ਔਲਾਦ ਵਰਗੀ ਮਿੱਠੀ ਸ਼ਹਿਦ ਨੂੰ ਤਰਸ ਰਿਹਾ ਵਾਂ
2: ਅੱਛਾ
1: ਸੁਲੇਮਾਨ ਸਾਹਿਬ ਇਹਨਾਂ ਨੇ ਆਪਣੀ ਘਰਵਾਲੀ ਦੀ ਬਿਮਾਰੀ ਬਾਰੇ ਵੀ ਲਿਖਿਆ ਹੈ
2: ਜੀ ਜੀ
1: ਤੇ ਸਾਰੀਆਂ ਲਾਮਤਾਂ ਬੜੀ ਤਫਸੀਲ ਨਾਲ ਲਿਖੀਆਂ ਨੇ
2: ਜੀ ਜੀ
1: ਜਿਹੜੀਆਂ ਤੁਸੀਂ ਪੜ੍ਹ ਲਈਆਂ ਨੇ
2: ਥੋੜ੍ਹੀ ਦੇਰ
1: ਪਹਿਲੇ ਮਿਹਰਬਾਨੀ ਕਰਕੇ ਇਹਨਾਂ ਨੂੰ ਮਸ਼ਵਰਾ ਦਿਓ
2: ਜੀ ਸਹਿਮਾ ਜੀ ਕਿਉਂ ਨਹੀਂ ਅਰਸਲਾਨ ਭਾਈ ਮੈਂ ਤੁਹਾਡਾ ਖਤ ਬੜੇ ਗੌਰ ਨਾਲ ਪੜ੍ਹਿਆ ਹੈ ਅਤੇ ਜਿਹੜੀਆਂ ਲਾਮਤਾਂ ਤੁਸੀਂ ਆਪਣੀ ਘਰਵਾਲੀ ਦੇ ਮੁਤਲਕ ਲਿਖੀਆਂ ਨੇ ਉਹ ਲਾਮਤਾਂ 'ਤੇ ਮੇਰੀ ਨਜ਼ਰ ਹੈ ਅਤੇ ਮੈਂ ਹੈਰਾਨ ਹਾਂ ਕਿ ਤੁਹਾਡੀ ਘਰਵਾਲੀ ਦੀ ਇਹ ਬਿਮਾਰੀ ਅਜੇ ਤੱਕ ਠੀਕ ਕਿਉਂ ਨਹੀਂ ਹੋਈ ਭਾਈ ਜੀ ਇਹ ਬਿਮਾਰੀ ਵਿਆਹ ਤੋਂ ਬਾਅਦ ਆਪੇ ਠੀਕ ਹੋ ਜਾਂਦੀ ਹੈ ਪਰ ਬਿਮਾਰੀ ਦਾ ਅਜੇ ਤੱਕ ਰਹਿਣਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਤੁਸੀਂ ਵੀ ਕਿਸੇ ਨਾ ਕਿਸੇ ਦੂਸਰੀ ਬਿਮਾਰੀ ਦੇ ਵਿੱਚ ਮੁਬਤਲਾ ਜੇ ਅਤੇ ਇਹ ਫਿਕਰ ਵਾਲੀ ਗੱਲ ਹੈ ਮੇਰੇ ਭਾਈ ਇਹਨਾਂ ਗੱਲਾਂ ਨੂੰ ਜ਼ਿਹਨ ਵਿੱਚ ਰੱਖ ਕੇ ਮੈਂ ਤੁਹਾਨੂੰ ਮਸ਼ਵਰਾ ਦਿਆਂਗਾ ਕਿ ਤੁਸੀਂ ਦੇਰ ਨਾ ਕਰੋ ਅਤੇ ਜਿੰਨੀ ਛੇਤੀ ਹੋਵੇ

0: ਦਵਾਖਾਨੇ ਤੇ ਆ ਜਾਓ ਤਾਂ ਕਿ ਪਤਾ ਚੱਲ ਜਾਵੇ ਕਿ ਅਸਲ ਮਸਲਾ ਕੀ ਏ, ਜਿੰਦੀ ਵਜ੍ਹਾ ਨਾਲ ਤੁਹਾਡੀ ਘਰਵਾਲੀ ਨੂੰ ਬੇਉਲਾਦੀ ਦੀ ਤਕਲੀਫ ਹੋ ਗਈ ਏ। ਭਾਈ ਜੀ ਤੁਸੀਂ ਫਿਕਰ ਨਾ ਕਰੋ ਅਤੇ ਰੱਬ 'ਤੇ ਭਰੋਸਾ ਰੱਖੋ, ਉਹ ਹੀ ਸਾਰਿਆਂ ਨੂੰ ਸਿੱਧ ਦਿੰਦਾ ਏ। ਰੱਬ ਨੇ ਚਾਹਿਆ ਅਤੇ ਇਨਸ਼ਾਅੱਲਾ ਤੁਹਾਡੀ ਘਰਵਾਲੀ ਬਿਲਕੁਲ ਠੀਕ ਹੋ ਜਾਵੇਗੀ ਅਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਵੀ ਔਲਾਦ ਦੀਆਂ ਖੁਸ਼ੀਆਂ ਵਿਖਾਵੇਗਾ
1: ਇਨਸ਼ਾਅੱਲਾ ਜੀ। ਇਨਸ਼ਾਅੱਲਾ ਜੀ ਅਰਸਲਾਨ ਸਾਹਿਬ, ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੇ ਨਾਲ ਅਸਲ ਮਸਲਾ ਕੀ ਹੈ। ਭਾਈ ਜੀ ਹੁਣ ਤੁਹਾਨੂੰ ਆਪਣੇ ਅਤੇ ਆਪਣੀ ਘਰਵਾਲੀ ਦੇ ਇਲਾਜ ਬਾਰੇ ਫਿਕਰ ਕਰਨੀ ਚਾਹੀਦੀ ਹੈ। ਸਾਡੀ ਵੀ ਦੁਆ ਹੈ ਕਿ ਰੱਬ ਤੁਹਾਡੇ ਉੱਤੇ ਮਿਹਰਬਾਨੀ ਕਰੇ ਅਤੇ ਤੁਹਾਡੇ ਘਰ ਵਿੱਚ ਖੁਸ਼ੀਆਂ ਆ ਜਾਣ। ਆਮੀਨ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਗੁਲਾਮ ਰਸੂਲ ਪੱਟੀ ਹੋਰਾਂ ਲਿਖੀ ਹੈ।
0: ਜੀ ਜੀ ਪੜ੍ਹੋ ਜੀ।
1: ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਬਹੁਤ ਹੀ ਵੱਧ ਜਾਂਦਾ ਹੈ ਅਤੇ ਕਿਸੇ ਵੇਲੇ 200 ਅਤੇ 140 ਵੀ ਹੋ ਜਾਂਦਾ।
0: ਅੱਛਾ।
1: ਮੈਂ ਗੋਲੀਆਂ ਵੀ ਖਾਣਾ ਅਤੇ ਇੱਥੇ ਦੀਆਂ ਸ਼ੈਵਾਂ ਤੋਂ ਵੀ ਪਰਹੇਜ਼ ਕਰਨਾ ਵਾ, ਪਰ ਬਲੱਡ ਪ੍ਰੈਸ਼ਰ ਫਿਰ ਵੀ ਵੱਧ ਜਾਂਦਾ ਹੈਗਾ।
0: ਅੱਛਾ।
1: ਸੁਲੇਮਾਨ ਸਾਹਿਬ, ਮੈਨੂੰ ਕਿਸੇ ਦੱਸਿਆ ਹੈ ਕਿ ਦੇਸੀ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ।
0: ਜੀ
1: ਸੁਲੇਮਾਨ ਸਾਹਿਬ, ਇਹ ਗੱਲ ਠੀਕ ਹੈ ਜਾਂ ਫਿਰ ਦਿਲ ਦੀ ਤਸੱਲੀ ਹੈ? ਬਰਾਏ ਕਰਮ ਮੈਨੂੰ ਸਹੀ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ। ਜੀ ਸਰ,
0: ਗੁਲਾਮ ਰਸੂਲ ਸਾਹਿਬ, ਮੈਂ ਕਦੀ ਵੀ ਗਲਤ ਮਸ਼ਵਰਾ ਨਹੀਂ ਦਿੰਦਾ।
1: ਬੇਸ਼ੱਕ,
0: ਕਿਉਂਕਿ ਗਲਤ ਮਸ਼ਵਰਾ ਦੇਣਾ ਖਿਆਨਤ ਹੈ, ਜਿਹਦਾ ਜਵਾਬ ਰੱਬ ਦੀ ਅਦਾਲਤ ਵਿੱਚ ਦੇਣਾ ਪਵੇਗਾ। ਮੇਰੇ ਭਾਈ, ਇਹ ਗੱਲ ਬਿਲਕੁਲ ਠੀਕ ਹੈ ਕਿ ਦੇਸੀ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਇਹਦੀ ਵਜ੍ਹਾ ਇਹ ਵੇ ਕਿ ਦੇਸੀ ਦਵਾਈਆਂ ਸ਼ਰਿਆਨਾ ਨੂੰ ਖੋਲ੍ਹ ਦਿੰਦੀਆਂ ਨੇ ਅਤੇ ਜਿਸਮ ਦੇ ਚਰਬੀਲੇ ਜ਼ਰਾਤ ਨੂੰ ਕੱਢਦੀਆਂ ਨੇ ਅਤੇ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਇਹਨਾਂ ਦਵਾਈਆਂ ਨੂੰ ਆਪ ਵਰਤ ਕੇ ਵੇਖੋ ਅਤੇ ਇਨਸ਼ਾਅੱਲਾ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਅਤੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ। ਕਿਉਂਕਿ ਜਨਾਬ, ਸਾਡੀ ਤਿੱਬ ਵਿੱਚ ਇਹਦਾ ਕਾਮਯਾਬ ਮੁਕੰਮਲ ਅਤੇ ਮੁਅੱਸਰ ਇਲਾਜ ਮੌਜੂਦ ਹੈ।
1: ਜੀ ਇਨਸ਼ਾਅੱਲਾ ਤਾਲਾ ਜੀ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ। ਹੁਣ ਤੁਸੀਂ ਇੱਕ ਵਾਰੀ ਇਹ ਇਲਾਜ ਕਰਾ ਕੇ ਵੇਖੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਅਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਬਹੁਤ ਚੰਗੇ ਮਸ਼ਵਰੇ ਦਿੱਤੇ।
0: ਸਹਿਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਸਾਡੀ ਦੁਆ ਹੈ ਕਿ ਰੱਬ ਤੁਹਾਨੂੰ ਬਿਮਾਰੀਆਂ ਤੋਂ ਬਚਾਵੇ, ਪਰ ਰੱਬ ਨਾ ਕਰੇ ਜੇ ਤੁਹਾਨੂੰ ਕੋਈ ਤਿੱਬੀ ਮਸਲਾ ਹੋਵੇ ਤੇ ਤੁਸੀਂ ਸੁਲੇਮਾਨ ਸਾਹਿਬ ਨੂੰ ਆਪ ਵੀ ਮਿਲ ਸਕਦੇ ਹੋ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
1: ਜੀ ਭੈਣ ਭਰਾਓ, ਹੁਣ ਪ੍ਰੋਗਰਾਮ ਦਾ ਵੇਲਾ ਜਿਹੜਾ ਮੁੱਕ ਗਿਆ, ਆਪਣੀ ਮੇਜ਼ਬਾਨ ਸਾਇਮਾ ਨੂੰ ਦੇਵੋ ਇਜਾਜ਼ਤ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
3: ਸੁਣਤੇ ਰਹੀਏ FM 101.